0: ਕਿਹੜਾ ਨਵਾਂ ਐਲਬਮ ਆਇਆ ਸ਼ਮਨ ਜੋ?
1: ਬਸ ਕਿਹੜਾ ਵੀ ਹੋ ਜਾਏ ਨਵਾਂ ਐਲਬਮ ਆਏ ਵਾਸਤੇ ਸੈਕੜੋ ਵੇਸ ਗੁਲਾਬੀ ਪਾਏ।
0: ਅੱਛਾ ਅੱਛਾ ਵੇਸ ਗੁਲਾਬੀ ਪਾਏ
1: ਜੀ ਜੀ
0: ਓਕੇ ਮਾਂ ਬੁਧਾਇਆ ਤੋ ਤਾਂ ਕਿ ਕਹਿੰਦੇ ਨਾਲ ਕਰਨਾ ਚਾਹੋ
1: ਪਹਿਰਾ ਤਾਂ ਤੁਹਾਨੂੰ ਨਾਲ ਕਰਨਾ ਚਾਹੁੰਦਾ।
0: ਹਾਂ ਹਾਂ ਜੀ
1: ਜੀ ਆਸਾਂ ਜੋ ਬਚਪਨ ਜੋ ਦੋਸਤ ਆ
0: ਐਗਜ਼ੈਕਟਲੀ ਜੀ ਜੀ ਜੋ
1: ਉਨੀ ਟਾਈਮ ਆਇਆ ਤੋ ਕਿ ਕੇਰ ਨਾ ਤੋ ਸੁਣਾਣੇ ਤੋ ਕਿ ਰਖਨੀ ਪਿਆਸੀ ਅਬਦੁਲ ਜਵਾਨ।
0: ਵਾਓ ਯਾਰ ਜ਼ਬਰਦਸਤ ਬਿਲਕੁਲ ਸਹੀ ਸਹੀ ਸਹੀ
1: ਇਹ ਗੱਲ ਸਹੀ ਆ ਗਲਤ ਆ?
0: ਬਿਲਕੁਲ ਜਨਾਬ ਤਮਾ ਸਾਂਜਾ ਪੁਰਾਣਾ ਲਿਸਟ ਆ 2005 ਕਾ ਵਟੀ ਕਰੇ।
1: ਬਿਲਕੁਲ ਬਿਲਕੁਲ ਸਹੀ ਗੱਲ ਆ 2005 ਕਾ ਵਟੀ ਤਵਾ ਚਾ ਲਿਸਟ ਨਾ ਆਇਓ
0: ਜੀ ਜੀ
1: ਜੇਕੋ ਪ੍ਰੋਗਰਾਮ ਨਾ ਜੇਕੋ ਪ੍ਰੋਗਰਾਮ ਬਿਦੋ ਨਾ ਆਇਆ ਮਿਸ ਵੀ ਨਾ ਆਇਆ ਇਨਸ਼ਾਅੱਲਾ ਸਭ ਪ੍ਰੋਗਰਾਮ
0: ਤਾਂ ਜਾਈ ਮੇਲ ਤਾਂ ਜੀ ਤਾਂ ਜਾਈ ਮੇਲ ਜ਼ਿੰਦਾ ਹੋਇਆ ਤਾਂ ਦਾ ਲੈਕਚਰ ਜ਼ਿੰਦਾ ਹੋਇਆ ਖੂਬਸੂਰਤ ਖੂਬਸੂਰਤ ਜਿਵੇਂ ਤਮਾਮ ਘਣੀ ਨਕਸ਼ੋ ਨਿਗਾਰੀ ਥਿੰਦੀ ਹੋਈ ਆਈ ਪੋਸਟ ਕਾਰਡ ਜ਼ਿੰਦਾ ਹੋਇਆ ਤਾਂ ਸਭਨੀਆਂ ਜਾ
1: ਅਸਾਂ ਜਾਤੇ ਵੀ ਹੁੰਦਾ ਦੇ ਕਿਹੜੇ ਵੀ ਇਲਾਕੇ ਮੈਂ ਉੱਥੇ ਵੀ ਡਾਕਖਾਨੇ ਮੈਂ ਸਭ ਪੋਸਟ ਮੁਕਰੀਦਾ ਆ ਸਾਰਾ ਕੀ ਹੁੰਦਾ ਦੇ ਕਾਤੇ ਵੀ ਹੁੰਦਾ ਸੱਕਰ ਹੁੰਦਾ ਦੇ ਪੋਸਟਖਾਨੇ ਮੈਂ ਵਨੀਆ ਸਮ ਜੋ ਲਿਖਾ ਹੁਜੀ ਨਾਲੇ ਦਾ ਪੁਜੇ ਹਲਾ
0: ਐਗਜ਼ੈਕਟਲੀ ਬਿਲਕੁਲ ਠੀਕ ਚਾਹਤਾ ਤਾਂ ਕਹਿੰਦੇ ਨਾਲ ਤੇ ਕਰਨ ਚਾਹੀਏ ਗਾਣਾ ਦਾ
1: ਕੁਝ ਦੋਸਤਾਂ ਬਖਤਿਆਰ ਅਲੀ ਪ੍ਰਸੋ ਪਿਆਸੀ ਅਬਦੁਲ ਜਬਾਰ ਪ੍ਰਸੋ ਨਾਦਰ ਅਲੀ ਗਬੋਲ ਜੇਕੇ ਨਾਲਾ ਨਟਾ ਮੁਖੇਤ ਨੰਤਾ ਨੇ ਸਭਨ ਦੋਸਤਾਂ ਕੇ ਮੋਜੇ ਤਰਫਾ ਸਲਾਮ ਅਲੈਕੁਮ ਕਬੂਲ ਵੀ ਕਰਨੇ ਇਨਸ਼ਾਅੱਲਾ ਰੁਕੇਸ਼ ਤਾਂ ਦੋਸਤਾਂ ਕੇ ਐਫ ਐਮ ਬਾਬਾ ਬੁੱਧਦਾ ਕਿਉਂ ਖਾਸ ਕਰੇ ਸਵਾਤ ਰਿਆਲੀ ਜੋ ਪ੍ਰੋਗਰਾਮ
0: ਥੈਂਕ ਯੂ ਫੋਰ ਯੋਰ
1: ਪਰਮਿਸ਼ਨ ਜੇ
0: ਥੈਂਕ ਯੂ ਸੋ ਮਚ ਜ਼ਖਮੀ ਭਾਈ ਥੈਂਕ ਯੂ ਪਾਂਚ ਖਾਸ ਕਰਕੇ ਦੇਖ ਲੀਜੀਏ ਜਨਾਬ ਹਮਾਰੇ ਬਹੁਤ ਪੁਰਾਣੇ ਪੁਰਾਣੇ ਸੇ ਲਿਸਨਰਸ ਆਤੇ ਔਰ ਹਮਾਰੀ ਪ੍ਰਮੋਸ਼ਨ ਕਰਕੇ ਚਲੇ ਜਾਤੇ ਹੈਂ ਥੈਂਕ ਯੂ ਸੋ ਮਚ ਜ਼ਖਮੀ ਭਾਈ ਆਪ ਵੀ ਹਮੇਂ ਕਾਲ ਕਰ ਸਕਤੇ ਹੈਂ ਜਨਾਬ ਸ਼ਾਮ ਕੇ ਸਾਥ ਵੀ ਹਮਾਰਾ ਔਰ ਆਪਕਾ ਸਾਥ ਰਹੇਗਾ ਚਾਹੇ ਆ ਗਈ ਮਗਰ ਬੜੀ ਦੇਰ ਕੇ ਸਾਥ ਆਈਏ ਇਹ ਵਸੀਮ ਥੋੜਾ ਸੁਸਤ ਹੋ ਜਾਤਾ ਹਮਾਰਾ ਔਰ ਪਾਣੀ ਵੀ ਪਿਲਾ ਦੇ ਸੰਦਾ ਥੈਂਕ ਯੂ ਸੋ ਮਚ ਜਨਾਬ ਚਾਹੇ ਔਰ ਪਾਣੀ ਸਾਥ ਸਾਥ ਚਲਤਾ ਰਹੇ ਆਪ ਵੀ ਚਾਹੇ ਪੀਏ ਇੰਜੋਏ ਕੀਜੀਏ ਔਰ ਸਾਥ ਸਾਥ ਪਾਣੀ ਵੀ ਪੀਏ ਠੰਡੇ ਠੰਡੇ ਮਸ਼ਰੂਬਾਤ ਪੀਏ ਔਰ ਜਨਾਬ ਆਪਣੀ ਜ਼ਿੰਦਗੀ ਕੋ ਔਰ ਜ਼ਿਆਦਾ ਆਸਾਨ ਕਰ ਲੀਜੀਏ ਟੈਨਸ਼ਨ ਲੈਣੇ ਕਾ ਨਹੀਂ ਹੋਤਾ ਜਨਾਬ ਆਪਕੇ ਸਾਹਮਣੇ ਬਹੁਤ ਸਾਰੀ ਟੈਨਸ਼ਨ ਹੋਗੀ ਆਪਕੇ ਸਾਥ ਬਹੁਤ ਸਾਰੀ ਟੈਨਸ਼ਨ ਹੋਗੀ ਲੇਕਿਨ ਆਪ ਉਨਕੋ ਦਿਲ ਪੇ ਮਤ ਲੀਜੀਏਗਾ ਉਨ੍ਹੇ ਸੋਲਵ ਕਰਨੇ ਕੇ ਲੀਏ ਕੋਈ ਨਾ ਕੋਈ ਉਪਾਏ ਜ਼ਰੂਰ ਕੀਜੀਏਗਾ ਕੋਈ ਨਾ ਕੋਈ ਤਰੀਕਾ ਜ਼ਰੂਰ ਇਸਤੇਮਾਲ ਕੀਜੀਏਗਾ ਤਾਂ ਕਿ ਆਪਕੀ ਵੋ ਪ੍ਰੋਬਲਮ ਸੋਲਵ ਹੋ ਜਾਏ ਅਗਰ ਆਪ ਦਿਲ ਪੇ ਲੇਂਗੇ ਔਰ ਦਿਲ ਪੇ ਲੈ ਕੇ ਲੇਟੇ ਰਹੇਂਗੇ ਸੋਏ ਰਹੇਂਗੇ ਪਰੇਸ਼ਾਨ ਹੋਤੇ ਰਹੇਂਗੇ ਤੋ ਇਹ ਇਸ ਤਰ੍ਹਾਂ ਮਸਲੇ ਮਸਾਇਲ ਹੱਲ ਨਹੀਂ ਹੋਤੇ ਬਲਕਿ ਇਸ ਤਰ੍ਹਾਂ ਬੜ ਜਾਤੇ ਹੈ ਤੋ ਹਮ ਲੇਤੇ ਹੈਂ ਜਨਾਬ ਸ਼ੋ ਕੀ ਇੱਕ ਔਰ ਕਾਲ ਦੇਖਤੇ ਹੈਂ ਲਾਈਨ ਪਰ ਹਮਾਰੇ ਸਾਥ ਕੌਣ ਹੈ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ
0: ਜੀ ਮੇਰਾ ਪਿਆਰਾ ਮਿੱਠਾ ਭਾ ਕੇਰ ਅਲੀ ਮਦਦ ਮਾਹਰ ਭਾ ਕਿਹੜਾ ਹਾਲ ਚਾਲ ਹੈ ਠੀਕ ਠਾਕ ਪੰਨਿਆ ਕਿਲਵਾਰਾ ਸਭ ਕਿਹੜੇ ਹਾਲਤ ਮੈਂ ਹੈ ਮਾਸ਼ਾਲਾ ਮਾਸ਼ਾਲਾ ਅਲੀ ਮਦਦ ਭਾ ਛਾ ਕਮ ਕੰਦਾ ਆਯੋ ਕਾ ਤਾਂਜਾ ਕਮ ਕਾਰ ਕਿਵੇਂ ਤਾਂ ਹਾਲਨ
1: ਤਮਾਮ ਸੁਖੀ
0: ਅੱਛਾ ਜ਼ਬਰਦਸਤ ਜ਼ਬਰਦਸਤ ਮਾਸ਼ਾਲਾ ਮਾਸ਼ਾਲਾ ਤਾਂ ਬਨੀ ਬਾਰੇ ਜੋ ਕੰਮ ਸੁਠੋ ਹਲੇ ਤੋ ਤਾਂ ਜੋ ਮਾਸ਼ਾਲਾ ਜ਼ਬਰਦਸਤ ਸਾਈਂ ਤਾਂ ਕਿ ਅਸਾਂ ਜੋ ਪ੍ਰੋਗਰਾਮ ਕੀਅਨ ਲੱਗੰਦੋ ਆਏ ਤਾਂ ਕਿ ਖਬਰ ਹੋਈ ਤਾਂ ਤਾਂ ਜੀ ਕਾਲ ਲੱਗੀ ਵਿੰਦੀ ਅਜੋ ਅੱਛਾ ਵਾਓ ਗੁੱਡ ਯਾਰ ਜ਼ਬਰਦਸਤ ਇਹ ਬਤਾਇਓ ਸ਼ਮਨ ਜੋ ਗਾਣਾ ਤੋ ਪਲੇ ਕਿਆ ਬਿਲਕੁਲ ਮੁਹੱਬਤ ਸੱਚੀ ਜਾਤੇ ਹੁੰਦੀ ਆ ਉਹ ਕਨੈਕਸ਼ਨ ਮਿਲੀ ਵੇਂਦਾ ਹੈ ਮਦਦ ਭਾਈ ਇਹ ਬੁਧਾਇਓ ਗਾਨੋ ਤੋਂ ਹਲਾਇਆ ਸ਼ਮਨ ਜੋ ਕਹਿੰਦੇ ਨਾਲ ਕਰਨਾ ਚਾਹੋ ਥੈਂਕ ਯੂ ਸੋ ਮਚ ਅਲੀ ਮਦਦ ਮਾਹਰ ਭਾਈ ਪਾਂਜੋ ਖਾਸ ਖਿਆਲ ਰੱਖੋ ਓਕੇ ਹਮਾਰੇ ਸਾਥ ਹੈ ਜਨਾਬ ਅਲੀ ਮਦਦ ਮਾਹਰ ਭਾਈ ਔਰ ਆਪ ਵੀ ਹਮੇ ਕਾਲ ਕਰ ਸਕਤੇ ਹੈ ਹਮਾਰਾ ਨੰਬਰ ਹੈ ਜਨਾਬ 03001134888 ਔਰ ਜਨਾਬ ਹਮਾਰੇ ਸਾਥ ਕੁਛ ਲੋਕ ਹੈ ਨਜ਼ੀਰ ਧਾਰੇ ਜੋ ਸ਼ਾਹਨਵਾਜ਼ ਧਾਰੇ ਜੋ ਰਫੀਕ ਧਾਰੇ ਜੋ ਗੁਲਸ਼ੇਰ ਧਾਰੇ ਜੋ ਔਰ ਸ਼ਾਹਿਦ ਧਾਰੇ ਜੋ ਮੁਹੰਮਦ ਰਸ਼ੀਦ ਧਾਰੇ ਜੋ ਸਿਕੰਦਰ ਧਾਰੇ ਜੋ ਔਰ ਇਸਹਾਕ ਧਾਰੇ ਜੋ ਤੋ ਤਮਾਮ ਧਾਰੇ ਜੋ ਬ੍ਰਦਰਸ ਹਮਾਰੇ ਸਾਥ ਮੌਜੂਦ ਹੈ ਜੋ ਕਿ ਹਮੇ ਇਸ ਵਕਤ ਸੁਣ ਰਹੇ ਬੜੇ ਗੌਰ ਕੇ ਸਾਥ ਲੇਤੇ ਹੈਂ ਸ਼ੁਕੀ ਇੱਕ ਔਰ ਕਾਲ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ
0: ਜੀ ਜਨਾਬ ਖੇਰ ਅਸਾਂ ਸਭਨੀ ਸਾਂ ਗੱਡੋ ਗੱਡ
1: ਸ਼ਿਕਾਪੁਰ
0: ਜਮਾਲਦੀਨ ਭਾਈ ਸਾਹਿਬ ਕਿਹੜਾ ਹਾਲ ਚਾਲ ਆਇਨ ਠੀਕ ਠਾਕ ਅਲਹਮਦੁਲਿਲਾ ਅਲਹਮਦੁਲਿਲਾ ਬਿਲਕੁਲ ਠੀਕ ਠਾਕ ਮਜ਼ੇ ਮੇ ਮਾਮਾ ਜਮਾਲਦੀਨ ਭਾਈ ਇਹੋ ਬੁਧਾਇਓ ਤਾਂ ਸ਼ਮਨ ਜੋ ਗਾਣੋ ਤੋਂ ਪਲੇ ਕਿਆ ਕਹਿੰਦੇ ਨਾਲ ਕਰਨਾ ਚਾਹੋ ਲਾਸਟ ਟਾਈਮ ਤਾਂ ਆਇਓ ਪੋਏ ਪ੍ਰੋਗਰਾਮ ਮੇ ਤਾਂ ਜੋ ਮਾਂ ਮੁਮਤਾਜ਼ ਲਸ਼ਾਰੀ ਗਾਣੋ ਹਲਾਇਓ ਹਾਂ
1: ਹਾਂ
0: ਬਿਲਕੁਲ ਗੁਣਗੁਣਾਇਆ ਬਿਲਕੁਲ
1: ਰਿਸ਼ਤਾ ਦਾ ਬਿਗੜਨਾ ਪਰ ਅਮਰ ਜਿੰਦਲ ਜ਼ੋਰਾ
0: वाह वाह जबरदस्त जबरदस्त वाकई अमर जीजल जोर आई जरूर बुधाई इनशाला कोशिश कहें करना चाहो जरूर जरूर जी जी जी जी बिल्कुल वालेकुम अस्सलाम मामा जमालदीन भाई साहब थैंक यू सो मच
1: बड़ी मेहरबानी
0: थैंक यू हमारे साथ ही जमालदीन भाई साहब और फ्रॉम शिकारपुर आप भी हमें कॉल कर सकते हैं जनाब कहीं पर भी हैं अगर कहीं पर भी हमें सुन रहे हैं तो डोंट वरी एट ऑल आपका नंबर हर जगह से लग जाएगा बशर्त ये कि आपके पास बैलेंस भी हो बशर्त ये कि आपका पैकेज भी हो तो जनाब आप हमें कॉल जरूर कर सकते हैं हमारे नंबर पे जो कि मैं आपको बता रहा हूँ 0300 और 0113488 आप हमें इस नंबर पे कॉल कर सकते हैं और हमारे साथ शो में पार्टिसिपेट कर सकते हैं तो देर किस बात की है आइए और हमारे साथ शो में पार्टिसिपेट कीजिए वेल गाइज अब हम बात करते हैं किसकी अब हम बात करते हैं जनाब क्रिकेट की बिल्कुल जनाब क्रिकेट तो आप लोग बहुत शौक से देखते ही हैं लेकिन अब जो हम बात कर रहे हैं वो मेगा इवेंट की बात कर रहे हैं जो कि जबरदस्त टाकरा होने वाला है पाकिस्तान बेमुकाबला इंडिया और एशियन क्रिकेट काउंसिल ने वुमेन्स एशिया कप का शेड्यूल भी जारी कर दिया है मेगा इवेंट 28 अगस्त से 13 सितंबर तक दुबई में खेला जा रहा है जिसमें इवेंट का सबसे बड़ा पाक भारत टाकरा 5 सितंबर को शेड्यूल्ड है ग्रुप ए में पाकिस्तान भारत थाईलैंड और हांगकांग शामिल हैं। वुमेन्स एशिया कप में पाकिस्तान और भारत समेत 8 टीमें हिस्सा ले रही हैं। इवेंट का पहला सेमीफाइनल 10 और दूसरा 11 सितंबर को खेला जाएगा मेगा इवेंट की चैंपियन टीम का फैसला 13 सितंबर को दुबई में होगा और एसीसी वुमेन्स एशिया कप T20 फॉर्मेट में खेला जा रहा है तो जनाब ये बड़ा जबरदस्त मैच होने वाला है बड़ा जबरदस्त एक टाकरा होने वाला है जिसका शिद्दत के साथ इंतजार किया जा रहा है वुमेन एशियन क्रिकेट काउंसिल का कप है जनाब और यकीनी तौर पर पाकिस्तान के हिस्से में जीत आनी चाहिए हम अपनी पाकिस्तानी वुमेन्स को कहते हैं जनाब कि बहुत ज्यादा मेहनत करें और बहुत ज्यादा हिम्मत करें ताकि जनाब आप ये मौका भी जीत जाएं और फिर जबरदस्त तरीके से जो है आप जीत कर हमारे पाकिस्तान का नाम रोशन कर दें पाकिस्तान की ख्वातीन का नाम रोशन कर दें लेकर चुका हूं वेस गुलाबी और जख्मी खादिम हुसैन भाई की फरमाइश पर तमाम लोगों को डेडिकेट जिन जिनकी कॉल्स हमने अभी अटेंड की हैं तो इस गाने को सुनिएगा और हमारे साथ रहिएगा इस गाने के बाद हम आते हैं वापस आपके अपने शो आई लव यू ऑल में